0: He stopped, and taking his head, he threw it way up into the sky with all his strength, and it sailed through the sky towards the Golden Temple for several miles. It finally fell and landed inside the walls of the Golden Temple. Baba Deep Singh died in peace. The enemy ran far away and left the Golden Temple. Baba Deep Singh was dead, but he had kept his promise. He had lived to his word, and he had died in the service of the Guru. His soul went to God and merged with him, becoming one with God as a little drop of water becomes one with a huge ocean. Waheguru Ji Ka Khalsa, Waheguru Ji Ki Fateh.
1: ਸਿੱਖ ਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖ ਨੇਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖ ਨੇਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
2: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
2: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
3: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
2: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
1: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
3: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉਪਜੇਗਾ।
2: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
1: ਪਰ ਭਾਈ ਕਨ੍ਹਈਆ ਜੀ ਕੌਣ ਹਨ?
2: ਵਾਹਿਗੁਰੂ ਜੀ ਨੇ ਜਵਾਬ ਦਿੱਤਾ।

0: जी ने दोनों रास्ता दिखा देता है।
1: फिर वाहेगुरु जी ने सिमरन नु कुछ अजिहा दिखाया जो इतिहास विच वापरिया सी। उसने देखा कि ओथे एक बहुत ही समर्पित सिख सन जिन्हां नु गुरु तेग बहादुर जी अते गुरु गोबिंद सिंह जी दोवां दे दर्शन करन दा सुभाग प्राप्त होया सी।
2: हे गुरु जी, मैं तुहाडे चरण कमलां च अपना सीस निभाउंदा हां, मैं तुहाडियां सिख्यावां नु हमेशा याद रखांगा।
1: उस दा नाम सी कन्हैया।
2: वाह वाह गोबिंद सिंह, आपे गुरु चेला।
1: अपनी दृष्टि विच सिमरन ने देखा कि किवें एक फौज गुरु जी दे शहर आनंदपुर साहिब ते हमला बोल रही सी। उसने देखा कि जंग दी उस हफड़ा दफड़ी विच भाई कन्हैया जी जख्मी सिखां नूं पानी पिया रहे सन अते नाल ही उन्हां नूं भी जिन्हां ने गुरु साहब ते हमला कीता सी।
3: मैं मर रहा हां, मैनू पानी दियो, कृपा करके पानी।
2: पानी पियो अते ठीक हो जाओ वीर।
1: उसने देखा कि गुरु साहिब दे बाकी योद्धे इस गल तो खुश नहीं सन कि भाई कन्हैया जी दुश्मन सिपाहियां दी भी मदद कर रहे सन। ए चंगा काम लगदा है, पर अपने कोल ज्यादा पानी नहीं है, मैनू लगदा है इन्हां नूं इह बंद कर देना चाहिदा है। जदों भाई कन्हैया जी गुरु साहिब दे सन्मुख सन तां उन्हां ने इह सब दे सच होण बारे पुछया कि उह सचमुच दुश्मन दी मदद कर रहे सन, कि उह दुश्मनां नूं वी पानी पिला रहे सन, कि ये सच है। फिर सिमरन ने कुछ अजेहा देखिया जिस नाल उस नू कुछ निवेकला महसूस होया जो उस नू पहला कदे नहीं सी होया। उसने एक संत दे दिल नू महसूस कीता।
2: जी हां गुरु साहब, ये जो कह रहे ने वो सच है। जदो मैं किसे नू भी देखता हां, मैनू सिर्फ तुहाडा चेहरा ही नजर आउंदा है। मैनू सारी मनुखता विच सिर्फ रब ही दिसदा है। मैं किवें उनां दी सेवा ना करां, मैं तां सिर्फ तुहाडी सेवा ही कर रहा हुंदा हां गुरु साहब।
1: गुरु साहब दे इस संतमई मनुख नू सुन के सिमरन दियां अखां चो हंजू वगण लग पए। ए देखना किन्ना सोहना सी कि किवें गुरु साहब ने अपने सच्चे सिख नाल प्यार कीता। गुरु जी ने हामी भरी। उन्हां ने भाई कन्हैया जी नूं आशीर्वाद दिंदियां कहा कि भाई कन्हैया जी, तुसी जो कीता बड़ा ही चंगा कीता है। तुसी गुरबाणी दे सुनेहे नूं चंगी तरह समझिया है। अते गुरु जी ने भाई कन्हैया जी नूं एक दवाई भी दित्ती अते कहा कि तुसी इस दवाई दी मदद नाल जख्मियां दी सेवा करो।
2: मैं तुहाडे तो बलिहारे जांदा हां गुरु जी, अते तुहाडे चरण कमलां च अपना सीस निभाउंदा हां।
1: जिवें ही सिमरन दी अख चो एक हंजू डिगया तां उस नूं इह समझ लगी कि जदों असी रब कोल जांदे हां तां असी सारिआं नूं इक वजों देखदे हां।
4: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
1: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
4: ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
5: ਦੁਬਾਰਾ ਬੋਲੋ।
4: ਜਿਵੇਂ ਭਾਈ ਕਨਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
6: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
1: ਇੱਕ ਵਾਰ ਫਿਰ ਰੋਸ਼ਨੀ ਚਮਕੀ। सिमरन ने अपनियां अखां खोलियां।
4: वाह!
1: उस पल विच उस नूं इह लग्या कि उस ने सच नूं पा लिया है। बाद विच उस ने इस नवे मंत्र बारे सोचिया अते उस नूं पता सी कि उस ने की करना है। अपनियां अखां विच एक चमक लै के ओ अपने घर गई अते अपने मापियां नूं दस्या कि गुरुद्वारे विच की होया।
4: वाह पुत्तर जी, तुहानूं सिद्धा रब जी कोलों मंत्र मिले।
2: तुसी गुरु साहिब ते किन्ने प्यारे बच्चे हो।
4: ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਪਿਆਰ ਜ਼ਰੂਰ ਉਪਜੇਗਾ, ਇਸ ਕਰਕੇ ਮੈਨੂੰ ਸਿਰਫ ਰੁੱਖ ਲਗਾਉਣੇ ਨੇ ਅਤੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਮੰਤਰ ਨੂੰ ਜਪਣਾ ਹੈ।
1: ਉਹ ਉਸੇ ਸਮੇਂ ਬਾਜ਼ਾਰ ਗਏ ਅਤੇ ਕੁਝ ਰੁੱਖਾਂ ਦੇ ਬੀਜ ਖਰੀਦ ਲਿਆਏ। ਫਿਰ ਉਹਨਾਂ ਨੂੰ ਬੀਜਣ ਲਈ ਉਹ ਘਰ ਵਾਪਸ ਆ ਗਏ। ਪੂਰਾ ਸਮਾਂ ਉਹ ਜਿੰਨਾ ਹੋ ਸਕਿਆ ਉਸ ਮੰਤਰ ਨੂੰ ਦੁਹਰਾਉਂਦੀ ਰਹੀ।
4: ਜਿਵੇਂ ਭਾਈ ਕਨਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ। ਜਿਵੇਂ ਭਾਈ ਕਨਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
1: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
2: ਹੈ ਇਹ ਕੀ, ਇਹ ਰੁੱਖ ਕਿੱਥੋਂ ਆ ਗਏ?
4: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
1: ਇਹ ਚਮਤਕਾਰ ਸੀ। ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
2: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਜੇ ਬੀਜ ਬੀਜੇ ਸਨ।
4: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
1: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
7: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
4: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
1: ਤਾਂ ਦੁਨੀਆ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਹਨਾਂ ਨੇ ਭਾਈ ਕਨਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ। ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਹਨਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।
8: So do I see the one and all. Dhan Waheguru.
9: Jidda Pai Kanaiya Ji Samjan Ik Onkar Ohi Nazar Nal Dekha Main Sarya Nu Iksar.
10: Zheng Ru Pai Kanaiya Kan Dao Ik Onkar Yang Wai Kan Dao Liben Dhan Waheguru.
11: Como Pai Kanaiya Vea Ik Onkar, Yo También Veo Al Uno En Todos. Dhan Waheguru.
12: Como Pai Kanaiya Puat Ik Onkar, Yo Veo Aussi Le Uno En Tu.
1: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
4: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
1: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ। ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ। ਲੋਕ ਖੁਸ਼ ਅਤੇ ਆਨੰਦਦਾਇਕ ਹੋ ਗਏ ਅਤੇ ਇਸ ਸਭ ਲਈ ਉਸ ਇੱਕ ਰੱਬ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।
4: ਇਹ ਤਾਂ ਬਹੁਤ ਹੀ ਸਿੱਖਿਆਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।

0: Everyone's heart is a jewel. It's not good to break it. If you long to see the beloved Lord, do not hurt anyone's feelings.
1: I just love these stories. Why don't you talk to your parents and tell them to donate to SeatNet?
2: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
3: ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
2: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
3: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
2: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
3: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਬਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
2: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
3: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
2: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
3: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
4: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਪੜ੍ਹ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
2: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
4: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
3: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖ਼ਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। मेरे बिना तो भुखे मर जाएंगे, कृपा करके मैनू जान दियो।
4: सुनो भाई, गुरु जी सब तो उच्चा हुक्म देंदे हन। गुरु जी का यह पत्र कहता है कि तुहानू 6 महीने तक वापस नहीं आउण दिता जावे। की मैनू सच्चे पातशाह का हुक्म नहीं मनना चाहिए? तुहानू की लगता है? अपने दिल नू पुछो अते फिर जवाब दियो।
3: मैं हां कौन? तुहानू सर्वशक्तिमान गुरु का हुक्म मनना चाहिए है।
4: अच्छा, हुण तुहानू समझ आ गई है, जो है सो है। महाराज का कहना मनना साढ़े दोहां दे हित विच है। हुण सबर रखो ते 6 महीने आराम करो, अपना चित गुरां दे चरणां विच लाओ।
3: बेशक मैं गुरु जी का सिमरन करांगा।
2: इस दौरान कुदरत आप ही उस दे परिवार की देखभाल करन दी प्रक्रिया विच सी। उस रात उन्हां नूं खाण लई कुछ नहीं मिलिया अते उन्हां दे गवांडियां ने पुछिया,
5: तुसीं अज रात दा खाना क्यों नहीं बनाया?
2: अते पत्नी ने जवाब दिता,
6: जेड़ा साडे लई कमांदा सी ओ तां चला गया, सानू नहीं पता कि उसनू की होया। हुण तां रब ही उसदी हालत जानदा है। साडा खाना जा भुखे रहना हुण तां रब दे हथ विच है। जे देण वाला देवे तां असी पकावांगे अते खावांगे, नहीं तां असी वी की कर सकते हां।
2: गुआंढियां ने सोचिया कि ए ठीक नहीं सी, कि उन्हां कोल भोजन नहीं सी।
5: तुसीं ज्यादा देर भुखे नहीं रहोगे, असी तुहाडी मदद करांगे, असी कुछ प्रबंध करदे हां।
2: अते शुरुआत लई हर परिवार उन्हां लई आटे दा एक थैला लियाया। गुआंढ विच 50 घर सन, इसलिए 50 बोरियां आटा इकट्ठा हो गया। इस तो लंबे समय वास्ते रोटियां बनाउन लई काफ़ी आटा जमा हो गया। फिर इलाके दे लोकां ने उन्हां नूं नौकरियां दित्तियां। दोवें पुत्तर माहर कारीगरां दे सहायक बन गए। ਉਹ ਆਪਣਾ ਪੈਸਾ ਕਮਾਉਣ ਲੱਗ ਪਏ। ਇੱਕ ਔਰਤ ਨੇ ਧੀ ਅਤੇ ਉਸਦੀ ਮਾਂ ਨੂੰ ਸਿਲਾਈ ਕਢਾਈ ਦੇ ਪਾਠ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਿੱਖ ਗਏ ਉਹ ਵੀ ਕਮਾਈ ਕਰਨ ਲੱਗ ਗਏ। ਹੁਣ ਭੋਜਨ ਦੀ ਕੋਈ ਸਮੱਸਿਆ ਨਹੀਂ ਸੀ, ਉਹ ਰੋਜ਼ੀ ਰੋਟੀ ਕਮਾਉਣ ਲੱਗ ਪਏ। ਇਸ ਤਰ੍ਹਾਂ ਪੂਰੇ 6 ਮਹੀਨੇ ਬੀਤ ਗਏ। ਵਾਪਸ ਕੋਠੀ 'ਤੇ ਗੁਰਸਿੱਖ ਨੇ ਕਿਹਾ,
4: ਸਮਾਂ ਖਤਮ ਹੋ ਗਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਗੁਰੂ ਦਾ ਹੱਥ ਸਦਾ ਤੁਹਾਡੇ ਸਿਰ ਤੇ ਬਣਿਆ ਰਹੇ।
3: ਮੈਂ ਆਜ਼ਾਦ ਹਾਂ, ਮੈਂ ਜਾ ਸਕਦਾ ਹਾਂ, ਮੈਂ ਹੁਣ ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ।
2: ਉਹ ਤੁਰੰਤ ਉਹਨਾਂ ਨੂੰ ਦੇਖਣ ਲਈ ਦੌੜਿਆ। ਉਹ ਬਹੁਤ ਚਿੰਤਤ ਸੀ ਕਿ ਕਿਤੇ ਉਹ ਜ਼ਿੰਦਾ ਵੀ ਹਨ ਜਾਂ ਨਹੀਂ। ਜਦੋਂ ਉਸਨੇ ਉਹਨਾਂ ਨੂੰ ਦੇਖਿਆ ਤਾਂ ਉਸਦਾ ਦਿਲ ਬਾਗ ਬਾਗ ਹੋ ਗਿਆ।
3: ਮੇਰੇ ਪਿਆਰੇ, ਤੁਸੀਂ ਠੀਕ ਹੋ? ਮੈਂ ਤੁਹਾਡੇ ਬਾਰੇ ਬਹੁਤ ਚਿੰਤਤ ਸੀ। ਰੱਬ ਦਾ ਧੰਨਵਾਦ, ਤੁਸੀਂ ਠੀਕ ਹੋ।
2: ਉਹ ਸਿਰਫ ਜ਼ਿੰਦਾ ਹੀ ਨਹੀਂ ਸਨ, ਸਿਹਤਮੰਦ ਵੀ ਸਨ। ਅਸਲ ਵਿੱਚ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਦਰੁਸਤ ਲੱਗਦੇ ਸਨ। ਉਸਦੀ ਪਤਨੀ ਨੇ ਕਿਹਾ,
6: ਜਦੋਂ ਤੁਸੀਂ ਗਵਾਚ ਗਏ ਸੀ ਸਾਰੇ ਗਵਾਂਢੀਆਂ ਨੇ ਸਾਨੂੰ ਭੋਜਨ ਪ੍ਰਦਾਨ ਕਰਨ ਲਈ ਯੋਗਦਾਨ ਪਾਇਆ। ਫਿਰ ਉਹਨਾਂ ਨੇ ਸਾਨੂੰ ਸਿਖਲਾਈ ਦਿੱਤੀ ਤਾਂ ਜੋ ਅਸੀਂ ਕੰਮ ਕਰ ਸਕੀਏ। ਸਾਡੇ ਸਾਰਿਆਂ ਦੀ ਕਮਾਈ ਨਾਲ ਹੁਣ ਅਸੀਂ ਬਹੁਤ ਸਫਲ ਹਾਂ। ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਵੱਧ ਹੈ। ਤੁਹਾਡੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਸੀ।
2: ਪਤਨੀ ਦੀ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਸਨੂੰ ਗੁਰੂ ਜੀ ਦੀ ਖੇਡ ਸਮਝ ਆ ਗਈ। ਉਸਨੇ ਸਮਝ ਲਿਆ ਕਿ ਗੁਰੂ ਜੀ ਨੇ ਸਾਰਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਉਸਨੂੰ ਵਿਸ਼ਵਾਸ ਹੋਵੇ। ਉਸਨੂੰ ਹੁਣ ਵਿਸ਼ਵਾਸ ਹੋਇਆ कि रब ही उसनू प्रदान करता है। ओह गुरु जी की खुशी अते शुक्रगुजारी नाल दुबारा मिलन गया।
3: हे सच्चे पातशाह, तुसी मैनू नरक विच्चों कढ के मेरियां अखां सामने सलीयत लिया दित्ती है। मैं अपनी सारी उम्र अपने परिवार लई भोजन की चिंता विच गुजार दित्ती हुंदी, इस दी बजाए तुसी मेरी जिंदगी नू बर्बाद होण तों बचा लिया है। मैं असल विच उन्हां दी सफलता विच इक रुकावट सी, अते जदों मैं दूर सी तां हर चीज़ दी बहुतात सी। हुण मैं उही करांगा जिवें तुसी मैनू सिखांदे हो। तुहाडी रहमत सदका मैनू सच्ची समझ ते आनंद प्राप्त होया है।
2: सारी जिंदगी परिवार की चिंता विच बतीत कर देंदे हन, ओह अपनी जिंदगी का असली मकसद भुल जाते हैं अते राह तो भटक जाते हैं। लोड़ है कि हुण असी गुरु की सिख्यावां नू पढ़िए अते अपनी जिंदगी विच अमल करिए। सेवा अते सिमरन करन नाल ही असी इस संसार समुंदर तो तर सकते हाँ। हुण तो ही अपना ध्यान गुरु वल लाइए अते अपना जीवन सफल बनाइए। गुरु जी की उस्तत करन नाल ना सिर्फ असी अपार आनंद प्राप्त करांगे पर जिंदगी विच भी बरकतां प्राप्त करांगे।

0: Snap presents Stories for Children!
1: Yeah!
2: After Guru Gobind Singh left this earth, the Khalsa met many challenges. They had to live in the jungles. And many believed that there were no more Sikhs left alive. But the Khalsa grew in power through time. Soon enough, a man named Ranjit Singh started to be known as king. He obtained territory far and wide throughout the whole area. He became a great king. He became a Maharaja. Maharaja Ranjit Singh was a devoted Sikh of the Guru and also a rich king. He stayed in the capital city of Lahore. It was during the time of this Maharaja that a robber named Maan Singh started to become very famous. Maan Singh killed many innocent people. He stole money, and people began to become poor. Everyone was really afraid of him, but he was very courageous. He was a brave bandit, and him and his 50 horsemen would ride from village to village and kill anybody who stood in their way. They would steal the money and all valuables. There was no village who could stand up to his power. At some time, he moved to Lahore. He stayed around in Lahore from this day onwards. During the day, he and his men would hide in the forest, but during the night time, they would come out and make their destruction. People started saying,
3: "Ranjit Singh may rule during the day, but Maan Singh, he rules at night."
2: When the Maharaja heard this news, he stood up and said to his soldiers,
4: "Catch him alive, but don't kill him. I want to see him."
2: But this task was almost impossible. Who could stand up to Maan Singh, much less capture him and keep him alive? Many soldiers tried, but no one succeeded. One day, Maharaja Ranjit Singh announced,
4: "Whoever catches him alive, I will give 2 villages.
2: Many people wanted to get rid of the robber, but Maan Singh had 50 horsemen, and they were all very brave. Nobody wanted to die by their hands. Later, one day, some people were walking around in Lahore, and they saw something on the wall.
5: What's that?
6: It looks like a poster.
5: It looks like it's from Maan Singh.
6: Well, don't just stand there. Well, what does it say?
2: And here is what the note said.
7: "If anyone catches me alive, I will give him the throne to Lahore."
2: What a great insult to Maharaja Ranjit Singh. It was saying that Maharaja had no power over Lahore. So Ranjit Singh sent detectives to look everywhere to see if they could find this Maan Singh. After a few days, there was one Singh passing through the forest with 12 horsemen. Maan Singh saw them.
7: "Who are you? Stop there!"
2: The Singh replied,
4: "Who is this man who challenges us? He is only so proud because we have so few and he has so many."
2: And he was right. It would be too easy for 50 horsemen to defeat 12. Maan Singh said,
7: "Who said that? Let us fight one on one."
2: They pulled out their swords, and a fierce fight started. The fight continued for 30 minutes. Both men were equally strong. Both were great fighters and excellent swordsmen. The fight was going for such a long time, no one knew who was going to win. Finally, the robber jumped and attacked suddenly the brave Singh. But the Singh was able to protect himself. He just took one step back and started laughing at the robber. This made the robber, Man Singh, very angry. Now he lost control. So he went up to the Singh, who was the most courageous and brave fighter he had ever seen. And he started attacking as fast as he could. Finally, the robber got tired, and the Singh took his opportunity. He attacked the robber with a special fighting technique called the Crow's Snatch. And the robber's sword fell on the ground. That brave Singh put his arm around the robber's neck and then sat on his chest. Then he said,
4: "Now, since I have won, give me the throne of Lahore."
2: Then the brave robber said,
7: "I've never seen such a courageous guy as you. I thought no one could defeat me. Heh, but you did. I said I'd give you the throne, and now I must. But first, we have to capture it. Let us go. But there are many guards outside the Lahore fort, so be careful."
2: So they both went to the Lahore fort. Then the robber said,
7: "Hey, come here, let's go. But be careful, alright?"
4: "Don't worry about me. I think I can manage."
2: As the brave Singh and the robber approached Lahore gate, the guard at the gate shouted,
1: "Halt! Who goes there?"
2: The brave Singh pointed to one of his horsemen, and that horseman went over to the guard and said something. The robber didn't understand what was going on. Then the guard opened the gate. The robber was surprised.
7: "He must be more clever than I thought. He must already know them. Heh."
2: When they entered inside Lahore, everyone saluted the brave Singh.
4: "Now I take the throne of Lahore. Now your words can be fulfilled."
2: And then he announced,
4: "I am the King of Lahore."
7: "Three cheers for the King! Long live the King!
1: Long live the King!"
2: The robber Man Singh was surprised when he came to know that this brave Singh was Maharaja Ranjit Singh the whole time. Maharaja Ranjit Singh did not punish the robber. He changed him. The robber Man Singh became Sardar Man Singh, and he used his bravery and skill to protect poor people. He was very courageous, and so he became a soldier of the Khalsa. In the rule of Maharaja Ranjit Singh, no one was ever punished. In fact, everyone was given a fair chance to change.
5: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਇ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
8: "ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ। ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
5: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
8: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
5: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
8: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
5: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
8: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
5: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
8: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
9: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
5: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
9: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
8: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
9: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
8: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
9: ਅੱਛਾ, ਹੁਣ ਤੁਹਾਨੂੰ ਸਮਝ ਆ ਗਈ ਹੈ। ਜੋ ਹੈ ਸੋ ਹੈ। ਮਹਾਰਾਜ ਦਾ ਕਹਿਣਾ ਮੰਨਣਾ ਸਾਡੇ ਦੋਹਾਂ ਦੇ ਹਿੱਤ ਵਿੱਚ ਹੈ। ਹੁਣ ਸਬਰ ਰੱਖੋ ਅਤੇ 6 ਮਹੀਨੇ ਆਰਾਮ ਕਰੋ। ਆਪਣਾ ਚਿੱਤ ਗੁਰਾਂ ਦੇ ਚਰਨਾਂ ਵਿੱਚ ਲਾਓ।
8: ਬੇਸ਼ੱਕ ਮੈਂ ਗੁਰੂ ਜੀ ਦਾ ਸਿਮਰਨ ਕਰਾਂਗਾ।
5: ਇਸ ਦੌਰਾਨ ਕੁਦਰਤ ਆਪ ਹੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ਵਿੱਚ ਸੀ। ਉਸ ਰਾਤ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ ਅਤੇ ਉਹਨਾਂ ਦੇ ਗੁਆਂਢੀਆਂ ਨੇ ਪੁੱਛਿਆ,
10: ਤੁਸੀਂ ਅੱਜ ਰਾਤ ਦਾ ਖਾਣਾ ਕਿਉਂ ਨਹੀਂ ਬਣਾਇਆ?
5: ਅਤੇ ਪਤਨੀ ਨੇ ਜਵਾਬ ਦਿੱਤਾ,
11: ਜਿਹੜਾ ਸਾਡੇ ਲਈ ਕਮਾਉਂਦਾ ਸੀ ਉਹ ਤਾਂ ਚਲਾ ਗਿਆ। ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ। ਹੁਣ ਤਾਂ ਰੱਬ ਹੀ ਉਸ ਦੀ ਹਾਲਤ ਜਾਣਦਾ ਹੈ। ਸਾਡਾ ਖਾਣਾ ਜਾਂ ਭੁੱਖੇ ਰਹਿਣਾ ਹੁਣ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਦੇਣ ਵਾਲਾ ਦੇਵੇ ਤਾਂ ਅਸੀਂ ਪਕਾਵਾਂਗੇ ਅਤੇ ਖਾਵਾਂਗੇ, ਨਹੀਂ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ।
5: ਗੁਆਂਢੀਆਂ ਨੇ ਸੋਚਿਆ ਕਿ ਇਹ ਠੀਕ ਨਹੀਂ ਸੀ, ਕਿ ਉਹਨਾਂ ਕੋਲ ਭੋਜਨ ਨਹੀਂ ਸੀ।
12: ਤੁਸੀਂ ਜ਼ਿਆਦਾ ਦੇਰ ਭੁੱਖੇ ਨਹੀਂ ਰਹੋਗੇ, ਅਸੀਂ ਤੁਹਾਡੀ ਮਦਦ ਕਰਾਂਗੇ, ਅਸੀਂ ਕੁਝ ਪ੍ਰਬੰਧ ਕਰਦੇ ਹਾਂ।
5: ਅਤੇ ਸ਼ੁਰੂਆਤ ਲਈ ਹਰ ਪਰਿਵਾਰ ਉਹਨਾਂ ਲਈ ਆਟੇ ਦਾ ਇੱਕ ਥੈਲਾ ਲਿਆਇਆ। ਗੁਆਂਢ ਵਿੱਚ 50 ਘਰ ਸਨ, ਇਸ ਲਈ 50 ਬੋਰੀਆਂ ਆਟਾ ਇਕੱਠਾ ਹੋ ਗਿਆ। ਇਸ ਤੋਂ ਲੰਬੇ ਸਮੇਂ ਵਾਸਤੇ ਰੋਟੀਆਂ ਬਣਾਉਣ ਲਈ ਕਾਫੀ ਆਟਾ ਜਮ੍ਹਾਂ ਹੋ ਗਿਆ। ਫਿਰ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਦੋਵੇਂ ਪੁੱਤਰ ਮਾਹਰ ਕਾਰੀਗਰਾਂ ਦੇ ਸਹਾਇਕ ਬਣ ਗਏ। ਉਹ ਆਪਣਾ ਪੈਸਾ ਕਮਾਉਣ ਲੱਗ ਪਏ। ਇੱਕ ਔਰਤ ਨੇ ਧੀ ਅਤੇ ਉਸਦੀ ਮਾਂ ਨੂੰ ਸਿਲਾਈ ਕਢਾਈ ਦੇ ਪਾਠ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਿੱਖ ਗਏ ਉਹ ਵੀ ਕਮਾਈ ਕਰਨ ਲੱਗ ਗਏ। ਹੁਣ ਭੋਜਨ ਦੀ ਕੋਈ ਸਮੱਸਿਆ ਨਹੀਂ ਸੀ, ਉਹ ਰੋਜ਼ੀ ਰੋਟੀ ਕਮਾਉਣ ਲੱਗ ਪਏ। ਇਸ ਤਰ੍ਹਾਂ ਪੂਰੇ 6 ਮਹੀਨੇ ਬੀਤ ਗਏ। ਵਾਪਸ ਕੋਠੀ 'ਤੇ ਗੁਰਸਿੱਖ ਨੇ ਕਿਹਾ,
9: ਸਮਾਂ ਖਤਮ ਹੋ ਗਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਗੁਰੂ ਦਾ ਹੱਥ ਸਦਾ ਤੁਹਾਡੇ ਸਿਰ 'ਤੇ ਬਣਿਆ ਰਹੇ।
8: ਮੈਂ ਆਜ਼ਾਦ ਹਾਂ, ਮੈਂ ਜਾ ਸਕਦਾ ਹਾਂ, ਮੈਂ ਹੁਣ ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ।
5: ਉਹ ਤੁਰੰਤ ਉਹਨਾਂ ਨੂੰ ਦੇਖਣ ਲਈ ਦੌੜਿਆ। ਉਹ ਬਹੁਤ ਚਿੰਤਤ ਸੀ ਕਿ ਕਿਤੇ ਉਹ ਜ਼ਿੰਦਾ ਵੀ ਹਨ ਜਾਂ ਨਹੀਂ। ਜਦੋਂ ਉਸਨੇ ਉਹਨਾਂ ਨੂੰ ਦੇਖਿਆ ਤਾਂ ਉਸਦਾ ਦਿਲ ਬਾਗ ਬਾਗ ਹੋ ਗਿਆ।
8: ਮੇਰੇ ਪਿਆਰੇ, ਤੁਸੀਂ ਠੀਕ ਹੋ? ਮੈਂ ਤੁਹਾਡੇ ਬਾਰੇ ਬਹੁਤ ਚਿੰਤਤ ਸੀ। ਰੱਬ ਦਾ ਧੰਨਵਾਦ, ਤੁਸੀਂ ਠੀਕ ਹੋ।
5: ਉਹ ਸਿਰਫ ਜ਼ਿੰਦਾ ਹੀ ਨਹੀਂ ਸਨ, ਸਿਹਤਮੰਦ ਵੀ ਸਨ। ਅਸਲ ਵਿੱਚ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਦਰੁਸਤ ਲੱਗਦੇ ਸਨ। ਉਸਦੀ ਪਤਨੀ ਨੇ ਕਿਹਾ,
11: ਜਦੋਂ ਤੁਸੀਂ ਗਵਾਚ ਗਏ ਸੀ ਸਾਰੇ ਗਵਾਂਢੀਆਂ ਨੇ ਸਾਨੂੰ ਭੋਜਨ ਪ੍ਰਦਾਨ ਕਰਨ ਲਈ ਯੋਗਦਾਨ ਪਾਇਆ। ਫਿਰ ਉਹਨਾਂ ਨੇ ਸਾਨੂੰ ਸਿਖਲਾਈ ਦਿੱਤੀ ਤਾਂ ਜੋ ਅਸੀਂ ਕੰਮ ਕਰ ਸਕੀਏ। ਸਾਡੇ ਸਾਰਿਆਂ ਦੀ ਕਮਾਈ ਨਾਲ ਹੁਣ ਅਸੀਂ ਬਹੁਤ ਸਫਲ ਹਾਂ। ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਵੱਧ ਹੈ। ਤੁਹਾਡੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਸੀ।
5: ਪਤਨੀ ਦੀ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਸਨੂੰ ਗੁਰੂ ਜੀ ਦੀ ਖੇਡ ਸਮਝ ਆ ਗਈ। ਉਸਨੇ ਸਮਝ ਲਿਆ ਕਿ ਗੁਰੂ ਜੀ ਨੇ ਸਾਰਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਉਸਨੂੰ ਵਿਸ਼ਵਾਸ ਹੋਵੇ। ਉਸਨੂੰ ਹੁਣ ਵਿਸ਼ਵਾਸ ਹੋਇਆ ਕਿ ਰੱਬ ਹੀ ਉਸਨੂੰ ਪ੍ਰਦਾਨ ਕਰਦਾ ਹੈ। ਉਹ ਗੁਰੂ ਜੀ ਦੀ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਦੁਬਾਰਾ ਮਿਲਣ ਗਿਆ।
8: ਹੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਨਰਕ ਵਿੱਚੋਂ ਕੱਢ ਕੇ ਮੇਰੀਆਂ ਅੱਖਾਂ ਸਾਹਮਣੇ ਅਸਲੀਅਤ ਲਿਆ ਦਿੱਤੀ ਹੈ। ਮੈਂ ਆਪਣੀ ਸਾਰੀ ਉਮਰ ਆਪਣੇ ਪਰਿਵਾਰ ਲਈ ਭੋਜਨ ਦੀ ਚਿੰਤਾ ਵਿੱਚ ਗੁਜ਼ਾਰ ਦਿੱਤੀ ਹੁੰਦੀ। ਇਸ ਦੀ ਬਜਾਏ ਤੁਸੀਂ ਮੇਰੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲਿਆ ਹੈ। ਮੈਂ ਅਸਲ ਵਿੱਚ ਉਹਨਾਂ ਦੀ ਸਫਲਤਾ ਵਿੱਚ ਇੱਕ ਰੁਕਾਵਟ ਸੀ ਅਤੇ ਜਦੋਂ ਮੈਂ ਦੂਰ ਸੀ ਤਾਂ ਹਰ ਚੀਜ਼ ਦੀ ਬਹੁਤਾਤ ਸੀ। ਹੁਣ ਮੈਂ ਉਹੀ ਕਰਾਂਗਾ ਜਿਵੇਂ ਤੁਸੀਂ ਮੈਨੂੰ ਸਿਖਾਉਂਦੇ ਹੋ। ਤੁਹਾਡੀ ਰਹਿਮਤ ਸਦਕਾ ਮੈਨੂੰ ਸੱਚੀ ਸਮਝ ਅਤੇ ਆਨੰਦ ਪ੍ਰਾਪਤ ਹੋਇਆ ਹੈ।
5: ਸਾਰੀ ਜ਼ਿੰਦਗੀ ਪਰਿਵਾਰ ਦੀ ਚਿੰਤਾ ਵਿੱਚ ਬਤੀਤ ਕਰ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਂਦੇ ਹਨ ਅਤੇ ਰਾਹ ਤੋਂ ਭਟਕ ਜਾਂਦੇ ਹਨ। ਲੋੜ ਹੈ ਕਿ ਹੁਣ ਅਸੀਂ ਗੁਰੂ ਦੀ ਸਿੱਖਿਆਵਾਂ ਨੂੰ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੀਏ। ਸੇਵਾ ਅਤੇ ਸਿਮਰਨ ਕਰਨ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਹੁਣ ਤੋਂ ਹੀ ਆਪਣਾ ਧਿਆਨ ਗੁਰੂ ਵੱਲ ਲਾਈਏ ਅਤੇ ਆਪਣਾ ਜੀਵਨ ਸਫਲ ਬਣਾਈਏ। ਗੁਰੂ ਜੀ ਦੀ ਉਸਤਤ ਕਰਨ ਨਾਲ ਨਾ ਸਿਰਫ ਅਸੀਂ ਅਪਾਰ ਆਨੰਦ ਪ੍ਰਾਪਤ ਕਰਾਂਗੇ ਪਰ ਜ਼ਿੰਦਗੀ ਵਿੱਚ ਵੀ ਬਰਕਤਾਂ ਪ੍ਰਾਪਤ ਕਰਾਂਗੇ।

0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
3: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
0: ਅਤੇ ਭਾਈ ਪਿਰਾਣਾ ਜੀ ਪੰਜਾਬ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
4: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
0: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
3: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕਿ ਇਹੋ ਸਹੀ ਨਹੀਂ ਹੈ ਪਿਰਾਨੇ?
5: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
5: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
3: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
0: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ, ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ, ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
6: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
3: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
7: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
3: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
5: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
8: अपनी शक्ति दे अधीन तुसीं जो भी कर सकते हो करो अते मेरे पुत्तर नूं जल्दी तो जल्दी वापस अमृतसर पहुंचा दिओ।
5: जे माता जी कहंदे हन कि असीं अपनी शक्ति नाल कुछ भी कर सकते हां ते
3: तां चलो असीं भी फिर शेर बन के दिखाउंदे हां। चलो मेरे नाल।
5: जे तुहानूं इह ठीक लगदा है ते मैं तैयार हां।
3: असीं उसदा खात्मा कर देंगे। गुरु जी जल्द तो जल्द कैद विचों छुटने चाहिदे हन।
0: भाई जेठे ने अपने नाल पिराने नूं लै लिया। दोनों ने भयानक शेर दा रूप धारण कर लिया।
2: हुण ए है ना ओ गल जिस बारे मैं कह रहा हां।
0: अगे बादशाह दिल्ली विच एक विशाल किले विच रह रहा सी। सो उस रात वो शेर दे रूप विच तब्दील हो गए। वो दो भयानक शेर शाही सोन वाले कमरे विच दाखिल हो गए।
9: नहीं, मेरा अंत आ गया है।
0: बादशाह मदद लेकर कुरलाया अते गुरु जी ने उसनु शेरा तो बचा लिया। अगले दिन उन्होंने फिर शेर दा रूप धारण कर लिया अते बादशाह नु डराया।
9: ए शेर असली हन पर मेरे पलंग दे हेठा किवें आ जांदे हन अते फिर इकदम गायब भी किवें हो जांदे हन।
0: उस दे मंत्रियां ने बिल्कुल इस गल दा विश्वास ना कीता कि ए असली शेर सन। उन्होंने लग्या कि यह बीमार है तो उन्होंने बहुत वैदा हकीमान सदया ताकि वह ठीक हो जाए पर कोई मदद ना हुई। तो भाई जेठा वैद का पेश बनाया अते आप जाके सम्राट नूं मिले।
9: कोई भी मेरी मदद नहीं कर सकिया। मेरे रोग नूं कोई ना दस सकिया। देखते हैं जे तुसी दस सको।
3: असल विच तुसी बीमार नहीं हो। मैं जानदा हां तुहाडे नाल की हो रहा है। रात वेले दो शेर आउंदे हन ते तुहाडे दोवें पासे आके बैठ जांदे हन।
9: हैं, तुहानू इस बारे कीवें पता लग्या?
3: मैं एक बहुत वड्डे गुरु दा शागिर्द हां। मैनू बहुत कुछ पता है। मैनू ए वी पता है जदों तुसी परेशानी विच हुंदे हो ता तुहानू गुरु हर गोबिंद साहिब बचा लेंदे हन। नहीं ता शेरा ने हुण तक तुहानू मार देना सी।
9: वाह, तुहानू ते सच दा पता है। मैं ऐसा की करा जो मेरी मौत ना आए।
3: तुसी गुरु हर गोबिंद साहिब नू बहुत चिर दा अपने कैद विच रख्या है। जितना तुसी पहला तय कीता सी उस तो किते वध समा हो गया है। तुसी गुरु नू झूठ बोलिया है तां करके ही शेर तुहाडी जान दे दुश्मन बने हुए हन। तुहानू उन्हां नू जल्द तो जल्द रिहा कर देना चाहिदा है। तुहानू गुरु पास जाके उन्हां अगे सीस निवा के मुआफी दी फरियाद करनी चाहिदी है। जेकर तुसी उन्हां नू अज ही रिहा ना कीता तां शेरां ने भी अज रात ही तुहाडा अंत कर देना है।
9: अज रात? नहीं नहीं, ओए ग्वालियर दे किले दे सिपाहियां नू कह दियो कि गुरु हर गोबिंद जी नू इसे वक्त रिहा कीता जाए।
0: भाई जेठा जिदी ए तरकीब कम आई।
9: हे अल्लाह, मैं आस करता हां कि गुरु मैनू बख्श देंगे। मैं उना दी कृपा लई कुछ भी करन नू तैयार हां।
0: भाई जेठा गुरु साहिब दे दर्शन करन दोबारा किले च चले गए।
3: गुरु जी साडे कोल एक खुशखबरी है।
0: पर गुरु जी जानदे सन कि की हो रहा है अते भाई जेठा तो कुछ निराश लग रहे सन।
3: गुरु जी की सब ठीक है?
0: गुरु हरगोबिंद साहब जी ने उन्हां नूं एक प्याला दिता ते हुक्म कीता,
10: भाई जेठा
0: जा उठ, इस प्याले विच नदी तो पानी भर के लिया।
3: हां जी मेरे गुरु जी।
0: नदी कोई ज्यादा दूर नहीं सी। ओ किले तो निकले ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ,
3: ਵਾਪਸ ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
0: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ। ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
3: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
3: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ ਜਿੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
3: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ, ਪਰ ਤੁਸੀਂ ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ। ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ ਹੈ।
3: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
3: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
3: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
2: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
2: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
0: ਸ਼ਾਬਾਸ਼, ਸਾਡੇ ਵਿੱਚੋਂ ਕਈ ਸਰੀਰਕ ਤੌਰ ਤੇ ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ ਬਹਾਵ ਹੈ। ਇਹ ਸਾਡੇ ਲਈ ਹੈ ਕਿ ਅਸੀਂ ਉਸ ਦੀ ਪਾਲਣਾ ਕਰੀਏ ਅਤੇ ਗੁਰੂ ਦੇ ਹੁਕਮ ਵਿੱਚ ਰਹੀਏ। ਗੁਰੂ ਜੀ ਕਹਿੰਦੇ ਹਨ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜੇਕਰ ਇਨਸਾਨ ਨਾ ਖਾਧੇ ਜਾਣ ਵਾਲੇ ਨੂੰ ਖਾ ਲਵੇ ਤਦ ਉਹ ਪੂਰਨ ਪੁਰਸ਼ ਦੇ ਬੰਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।

0: The story of Humayun and Guru Angad Dev. The warrior Babar had come from Kabul with a large army. He wanted to be the Emperor of India, and his wish was fulfilled. He became the first Mughal Emperor of India, and Delhi was his capital. But he died after a few years. His son, Humayun, became the emperor in his place. But a few years later, Sher Shah made up his mind to become the emperor of India.
1: I shall become the emperor!
0: And so he decided to drive away Humayun and to take his throne. They fought a number of battles. Humayun was defeated, and he had to run for his life. I must escape. I will get caught. After some time, he reached the city of Lahore. He decided to see some holy men or saints.
2: Well, if they pray for my success, maybe I will get back my throne in Delhi. Maybe once again I can be emperor. I will have to find some holy men to pray for me.
0: He believed that the prayers of holy men were granted by God, and he was right. So he thought,
2: if I can find a really holy man, my wish can be fulfilled. He will pray for my success in getting back my throne. His prayer will be granted. I shall again become Emperor of India.
0: But where to find such a holy man? Some people told him,
3: your father met Guru Nanak at Ahmedabad. He begged the Guru to pray for him. The Guru agreed to pray for your father's success. His prayer was granted by God.
2: Then, said Humayun, I too shall see him. I shall beg him to pray for me. His prayer will again be granted. I shall get back my throne.
0: But where is he? And then he was told,
2: Guru Nanak is no more in the world. His light has merged into the infinite light. He chose Guru Angad to take his place after him. Guru Angad lives in a town called Khadur Sahib. Hearing this, Humayun got ready to go to Khadur. He took with him a number of things. He wanted to offer them to the Guru as presents. After a ride, he reached Khadur. He had gone to the Guru's place on horseback. But he did not get down from the horse. When he arrived in the Guru's presence, he remained sitting on the horse. He thought,
4: the Guru will get up to meet me.
0: At that time, the Guru's mind was fixed on God. Sikhs were singing hymns, Gurbani. The Guru did not notice Humayun. At this, Humayun became angry. He said to himself, "I am the emperor. He is a mere fakir. He has not stood up to show respect to me. He has paid no heed to me. He has insulted me. I must punish him." Thinking thus, he drew his sword. He wanted to cut off the Guru's head with a sword. The Guru opened his eyes. He looked at Humayun. Then he smiled and said, "O Emperor, your sword comes out so readily to kill men of God, but it could do nothing against your enemy, Sher Shah. Where was your sword then?" Humayun felt ashamed. He put back his sword into his sheath. He got down from the horse. He went near the Guru and bowed before him. He begged the Guru's pardon, and then he said, "O holy man of God, pray for me. Pray to God that I may get back my throne." And the Guru replied, "I shall pray for you. You will get back your kingdom after some time. But do not forget God even then. And be a just and kind ruler." Humayun was pleased.
2: "Oh, thank you."
0: He bowed to the Guru and went away. And he got back his throne after some time.
4: ਜੇ ਕਦੇ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਤੇ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਜਾਣ ਜੋਗੇ ਕਿ ਡਰਨ ਵਾਲੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣ ਜੋਗੇ ਕਿ ਗੁਰੂ ਦੇ ਵਚਨ ਗੁਰਬਾਣੀ ਸਰਬ ਸ਼ਕਤੀਮਾਨ ਹੈ। ਆਓ ਆਪਾਂ ਕੁਝ ਸਮੇਂ ਪਿੱਛੇ ਚੱਲੀਏ ਤੇ ਧਿਆਨ ਨਾਲ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਕਹਾਣੀ। ਇੱਕ ਬਹੁਤ ਹੀ ਬੁੱਧੀਮਾਨ ਗੁਰਸਿੱਖ ਸੀ ਜਿਸਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਬਿਜਲੀ ਚਮਕਦੀ ਸੀ। ਉਹਨਾਂ ਦਾ ਰੋਮ ਰੋਮ ਬੇਹੱਦ ਗੁਰਬਾਣੀ ਪ੍ਰੇਮ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਦਾ ਨਾਮ ਸੀ ਬਾਬਾ ਦੀਪ ਸਿੰਘ।
5: ਦੁਨੀਆਂ ਦੇ ਵਿਕਾਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਹੁੰਦੇ ਨੇ। ਗੁਰੂ ਦੇ ਸ਼ਬਦ ਮੇਰੇ ਸਭ ਤੋਂ ਵਧੀਆ ਮਿੱਤਰ ਨੇ। ਉਹ ਤਾਂ ਹਰ ਜਗ੍ਹਾ ਮੇਰੇ ਨਾਲ ਨੇ। ਗੋਬਿੰਦੇ ਮੁਕੱਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਣਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਅਮੇ ਅਕਾਮੇ।
4: ਪਰ ਉਸ ਸਮੇਂ ਹੋਰ ਵੀ ਇਨਸਾਨ ਰਹਿੰਦੇ ਸਨ ਜੋ ਨਾ ਤਾਂ ਦਿਆਲੂ ਸਨ ਅਤੇ ਨਾ ਹੀ ਨੇਕੀ ਕਰਨ ਵਾਲੇ। ਉਹ ਭਾਰਤ ਦੀ ਸੋਹਣੀ ਧਰਤੀ ਤੇ ਆਏ ਸਨ ਮਾਰਨ ਲਈ, ਅੱਗਾਂ ਲਾਉਣ ਲਈ, ਲੁੱਟ ਖਸੁੱਟ ਕਰਨ ਦੇ ਲਈ ਅਤੇ ਆਪਣੀ ਮਰਜ਼ੀ ਥੋਪਣ ਦੇ ਲਈ। ਇਹ ਹਮਲਾਵਰ ਨਿਰਦਈ ਸਨ ਅਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਜਿਨ੍ਹਾਂ ਉੱਤੇ ਉਹਨਾਂ ਦਾ ਰਾਜ ਸੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਵੀ ਕਬਜ਼ਾ ਕਰ ਲਿਆ ਜੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਬਹੁਤ ਸੋਹਣਾ ਦਰਬਾਰ ਜਿੱਥੇ ਸਿੱਖ ਧਿਆਨ ਕਰਨ ਲਈ, ਸ਼ਬਦ ਕੀਰਤਨ ਲਈ, ਭਗਵਾਨ ਦੀ ਸਿਫਤ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਲਈ ਆਉਂਦੇ ਹਨ।
2: ਬਾਬਾ ਜੀ, ਬਾਬਾ ਜੀ,
6: ਦੁਰਾਨੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਇਸ ਧਰਤੀ ਦੀਆਂ ਔਰਤਾਂ ਨੂੰ ਲੁੱਟਿਆ, ਬੇਪੱਤੀ ਕੀਤੀ ਅਤੇ ਉਹਨਾਂ ਨੂੰ ਗੁਲਾਮ ਬਣਾ ਲਿਆ। ਹੁਣ ਉਹਨਾਂ ਮਨੁੱਖਤਾ ਦੇ ਨਿਰਦਈ ਦੁਸ਼ਮਣਾਂ ਨੇ ਦਰਬਾਰ ਸਾਹਿਬ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਪਾਵਨ ਸਰੋਵਰ ਨੂੰ ਪਤਿਤ ਕਰਨ ਲਈ ਸਭ ਕੁਝ ਕਰ ਰਹੇ ਹਨ। ਉਹ ਅੰਦਰ ਤੰਬਾਕੂ ਵੀ ਪੀ ਰਹੇ ਹਨ ਤੇ ਉਹ
5: ਬਸ ਬਸ ਬਹੁਤ ਹੋ ਗਿਆ, ਬਹੁਤ ਹੋ ਗਿਆ, ਬਹੁਤ ਹੋ ਗਿਆ। ਹੁਣ ਇਹ ਸਭ ਸਾਨੂੰ ਖਤਮ ਕਰਨਾ ਹੀ ਪਵੇਗਾ।
6: ਪਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਤਾਂ ਕੋਈ ਯੋਧਾ ਵੀ ਨਹੀਂ ਹੈ ਤੇ ਉਹ ਹਮਲਾਵਰ ਹਜ਼ਾਰਾਂ ਵਿੱਚ ਹਨ।
5: ਮੈਂ ਅੱਜ ਹੀ ਇਸ ਲੜਾਈ ਦੀ ਅਗਵਾਈ ਕਰਾਂਗਾ।
6: ਬਾਬਾ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਾਂ ਬਹੁਤ ਲੜਾਈਆਂ ਲੜੀਆਂ ਹਨ, ਪਰ ਮੇਰੇ ਮਨ ਵਿੱਚ ਸ਼ੰਕਾ ਹੈ। ਮੇਰਾ ਤੁਹਾਡਾ ਕੋਈ ਨਿਰਾਦਰ ਕਰਨ ਦਾ ਇਰਾਦਾ ਨਹੀਂ ਹੈ, ਬਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ 75 ਸਾਲਾਂ ਦੇ ਹੋ ਅਤੇ ਤੁਹਾਨੂੰ ਕਦੇ ਯੁੱਧ ਦਾ ਅਭਿਆਸ ਕਰਦੇ ਵੀ ਨਹੀਂ ਵੇਖਿਆ। ਤੁਸੀਂ ਲੜਾਈ ਦੀ ਕਿਵੇਂ ਅਗਵਾਈ ਕਰੋਗੇ ਬਾਬਾ ਜੀ?
5: ਇੱਕ ਅਜਿਹਾ ਦੀ ਸਖਤ ਲੋਹਾ ਹੈ ਜੋ ਹਰ ਧਾਤੂ ਤੋਂ ਸਖਤ ਹੈ ਤੇ ਉਹ ਹੈ ਗੁਰਬਾਣੀ। ਮੈਂ ਗੁਰਬਾਣੀ ਦੇ ਉਸ ਲੋਹੇ ਦਾ ਅਭਿਆਸ ਕਦੇ ਵੀ ਨਹੀਂ ਛੱਡਿਆ। ਇਸ ਦੀ ਤਾਕਤ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਹੈ।
4: ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਖੰਡਾ ਚੁੱਕਿਆ ਤੇ ਚੱਲ ਪਏ ਗਲੀਆਂ ਵੱਲ।
5: ਆਓ ਸਿੰਘੋ, ਆਪਾਂ ਪਾਈਏ ਚਾਲੇ ਸ਼੍ਰੀ ਅੰਮ੍ਰਿਤਸਰ ਵੱਲ।
4: ਕੁਝ ਬਹਾਦਰ ਯੋਧੇ ਉਹਨਾਂ ਦੇ ਨਾਲ ਜੁੜੇ ਅਤੇ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਰ ਯੋਧੇ ਵੀ ਨਾਲ ਜੁੜਦੇ ਗਏ। ਫਿਰ ਬਾਬਾ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ,
5: ਤੁਸੀਂ ਗੁਰੂ ਦੇ ਪੁੱਤਰ ਹੋ ਤੇ ਤੁਹਾਡੇ ਅੰਦਰ ਇੱਕ ਸ਼ੇਰ ਸੁੱਤਾ ਪਿਆ ਹੈ। ਉਸ ਸੁੱਤੇ ਸ਼ੇਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ,
7: ਪਰ ਦੁਸ਼ਮਣ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਸਭ ਅਸੰਭਵ
5: ਕੁਝ ਵੀ ਅਸੰਭਵ ਨਹੀਂ ਹੈ, ਸੰਭਵ ਨਹੀਂ ਹੈ।
4: ਫਿਰ ਉਹਨਾਂ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ,
5: ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ, ਸ਼੍ਰੀ ਕਿਰਪਾ ਦੇ ਨਾਲ ਮੈਂ ਉਸ ਸਮੇਂ ਤੱਕ ਡਾ ਆਰਾਮ ਕਰਾਂਗਾ, ਆਰਾਮ ਕਰਾਂਗਾ, ਨਾ ਚੁਕਾਂਗਾ, ਨਾ ਚੁਕਾਂਗਾ, ਜਦ ਤੱਕ ਮੇਰਾ ਸਿਰ ਸ਼੍ਰੀ ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ, ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ।
4: ਸਿੱਖਾਂ ਵਿੱਚ ਜੋਸ਼ ਆਇਆ ਅਤੇ ਉਹਨਾਂ ਦੇ ਸ਼ਬਦਾਂ ਨੇ ਅਸਮਾਨ ਨੂੰ ਹਿਲਾ ਦਿੱਤਾ।
5: ਅੱਜ ਇੱਕ ਮੌਕਾ ਹੈ, ਅੱਜ ਮੈਂ ਵੀ ਸ਼ਹੀਦਾਂ ਦੇ ਨਾਲ ਜੁੜ ਜਾਵਾਂਗਾ। ਜੇ ਤੁਹਾਡੀ ਵੀ ਚਾਹ ਇਸ ਸੇਵਾ ਨੂੰ ਪਾਉਣ ਦੀ ਹੈ ਤਾਂ ਆਓ ਅਸੀਂ ਇਸ ਅਸੰਭਵ ਕਾਰਜ ਵਿੱਚ ਡਟੀਏ। ਜੇ ਤੁਸੀਂ ਮੌਤ ਦੇ ਡਰ ਨੂੰ ਖਤਮ ਕਰਕੇ ਜੂਝਣਾ ਚਾਹੁੰਦੇ ਹੋ ਤਾਂ ਆਓ ਇਸ ਲਕੀਰ ਦੇ ਵਿੱਚ ਕਦਮ ਰੱਖੋ।
6: ਹੁਣ ਸਮਾਂ ਆ ਗਿਆ ਹੈ, ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
4: ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਨ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ, ਪਰ ਉਹ ਲੜਦੇ ਰਹੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
8: ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ।
5: ਤੁਹਾਡੀ ਤਾਕਤ ਇੱਕ ਝੂਠ ਹੈ, ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ, ਇਹ ਟਿਕਣ ਵਾਲੀ ਨਹੀਂ।
4: ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨਲੇਵਾ ਵਾਰ ਕੀਤਾ ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
6: ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
4: ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਇਹ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ, ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
6: ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
9: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਣਾਮੇ ਅਕਾਮੇ।
4: ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
9: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਣਾਮੇ ਅਕਾਮੇ।
4: ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ। ਉਹਨਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਜੀਵਨ ਬਿਤਾਇਆ ਅਤੇ ਆਪਣੇ ਗੁਰੂ ਦੀ ਸੇਵਾ ਕੀਤੀ। ਉਸਦੀ ਆਤਮਾ ਤੁਰੰਤ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਛੋਟੀ ਜਿਹੀ ਜਲ ਦੀ ਬੂੰਦ ਵੱਡੇ ਸਮੁੰਦਰ ਵਿੱਚ ਇੱਕਮਿੱਕ ਹੋ ਜਾਂਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਲਾਭ ਲਿਆ ਹੈ। ਸਿੱਖ ਨੈੱਟ ਦੁਆਰਾ ਕੀਤੇ ਜਾ ਰਹੇ ਉਪਰਾਲੇ ਵਿੱਚ ਸੇਵਾ ਲਈ ਇਸ ਲਿੰਕ 'ਤੇ ਕਲਿੱਕ ਕਰੋ ਅਤੇ ਹੋਰ ਕਹਾਣੀਆਂ ਲਈ ਆਪਣਾ ਦਾਨ ਦਿਓ।
10: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
11: My name is Chadanji. I want to hear this new story. Will you listen with me?
12: The earthquake. There was a man who never prayed. He just didn't believe in it.
13: Prayer?
12: On the subject of prayer, all he would say was,
13: Prayer won't do anything. I'll tell you what prayer is. It's a big waste of time.
12: One day, he was sitting in his house eating dinner with his family.
13: This is really good food.
12: When suddenly...
14: Honey? The walls are shaking.
13: The walls? What's wrong with the walls?
14: Now the floor is shaking.
13: Oh my, what? Whoa.
12: The dishes on the table and the pictures on the wall began to fall to the ground.
14: The pictures are coming off the walls.
13: Oh my God, what the?
12: He suddenly realized that he was in the middle of an earthquake.
13: It's an earthquake. We gotta get out now.
14: Oh my God, the kids.
13: We gotta get out.
14: Let's get out
13: of the house.
14: Kids, let's go.
13: Let's go. Come on. I don't know if we're gonna make it.
12: And out of his mouth came the words,
13: Oh God, save me. My dear Lord, show me your grace.
12: When it was all over, he had survived. But he, along with his wife, had several injuries.
13: I'm hurt. You're hurt.
12: And on top of that, his children ended up in the hospital with broken legs.
14: Our kids are hurt, and our house is half destroyed.
12: The man felt so depressed.
13: We barely made it out with our lives. Everything is ruined. Just ruined. This is awful. Just awful.
12: He walked outside of his house, or what was left of it, and looked to the sky. He shouted,
13: "Oh, you who live in the sky, what happened? I never pray to you. But the one time I do pray, the one time I ask you to save me, look at the disaster. Well, the priest says that it's always good to pray. But why should I bother? You don't listen anyways, do you?"
12: Suddenly, clouds gathered overhead. And a voice spoke loudly from above. It said,
15: "My dear child, it was pre-written that all your lives would be taken in this earthquake."
13: "My goodness, we were supposed to die?"
15: "All of you agreed to this before you were born."
16: "All of you had planned this before incarnating.
15: Your souls were all meant to leave your bodies at this time."
13: Wow. I had no idea. Yes, I see now. I feel there really is something much bigger going on. There are no accidents. Everything is perfect. But, there's one thing that doesn't make sense. If there was such a big plan going on here, how did it change? If we were all meant to be taken by this earthquake, well, why are we still alive?
16: Prayer. It is because of your one prayer that the heavens have rearranged for you.
13: It is because of my prayer that my... what?
16: Your affairs have been arranged.
15: A new plan has been formed.
16: A new agreement has been made.
13: This is wonderful. Thank you. I have a new chance on life. All I want to do now is bring more light into this world. Thank you.
15: You prayed with so much heart.
16: You prayed with such great sincerity that all of your destinies have been rewritten.
13: Wow. Waheguru.
12: And that is the power of prayer.
11: Wow, that's a great story. Do you want to listen to another one? Tell your friends about the Signet stories.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿੰਨ, ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
2: ਆ ਗਈ ਮੰਮੀ।
3: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ, ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
2: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
3: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁੱਸ ਫੁਸਾ ਰਹੇ ਹਨ। ਤਿੰਨ ਮਤਲਬੀ ਦੇਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
3: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ ਹੈ। ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
2: ਓਏ ਰੁਕ ਜਾਓ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
3: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ। ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
2: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
3: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
2: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
3: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁੰਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
2: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ।
3: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
2: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
2: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ।

0: ਨਾਲ
1: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ।
2: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ?
1: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ, ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ। ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ। ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ, ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ। ਤੁਹਾਡੀ ਰਾਖੀ ਸਦਾ ਹੋਵੇਗੀ, ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ। ਇਹੀ ਤੇ ਸਾਡੀ ਫਤਿਹ ਦਾ ਅਰਥ ਹੈ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ, ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ।
4: ਤੇਰੇ ਉੱਤੇ ਜੀ ਚੀਜ ਕਿਉਂ ਹੈ ਅਜੀਬ ਕੁੜੀ?
3: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ, ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ। ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ।
2: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ, ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ। ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ, ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ, ਸੱਚਾਈ ਤੋਂ ਨਹੀਂ ਡੁੱਲਾਂਗੀ।
5: ਓਏ, ਇਹ ਤਾਂ ਕਾਫੀ ਗੰਭੀਰ ਹੈ, ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ।
3: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ, ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ।
2: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ, ਤੇ ਇਹ ਜੋ ਮੇਰੇ ਸਿਰ ਤੇ ਹੈ, ਇਹ ਮੇਰਾ ਤਾਜ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ। ਮੈਂ ਹਾਰਾਂਗੀ ਨਹੀਂ, ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ, ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ। ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ, ਉਸ ਵਿੱਚ ਕੋਈ ਦਿੱਕਤ ਨਹੀਂ।